0: ਨਹੀਂ ਹਿੰਦੇ ਹੋਰ ਕਿ ਸਾਨੂੰ ਸੰਗਰਾ ਦੇ
1: ਆਓ ਬਸ
0: ਕਸਮ ਕੁਕਰੇ ਸ਼ੁਕਾ
1: ਬੋਲ ਰੋਗ ਬਿਆਂ ਬਸ
0: ਇਕੋ ਯਾਂ ਨੋ ਨਾ ਫੈਗਰਾ ਦੇ ਆਂ ਦੁਮ ਦੁਮਾ ਨਾ ਹਗਰੇ ਨਾ
1: ਆਂ ਹੋਰ ਫਗਣਾ ਬਸ ਇੰਕੈ
0: ਆਂ ਦਾਪਾ ਨਾ ਹਗਰੇ ਨਾ
2: ਸੈਪਲ ਬਲੇ ਕਿਨੇ ਕਿਉ ਕਸਾ ਖਣਾ ਲੋ
1: ਹੋਰ ਚੰਗਾ ਬਸ ਹੋਰ ਚੰਗਾ ਫੜੀ ਚੰਗ ਹੋਈ ਦੇ
0: ਈ ਈ ਦੋ ਕਸਾਂ ਸੁਕਾ ਕੁਬੁਨਿਓ ਕੁਈ ਨਿੰਗ ਤਾਮ ਨਿ ਬਾਗੇ ਨੋਕ ਨਿ ਨੋਖਰੀ ਮਾ ਫਾਇਕੇ
1: ਮੁੰਸਾਂਗਿਆ ਬਸੇ ਤਾਮ ਨਾ ਸਾ ਹਾਂ ਫਾਇਕਾ ਤਾ
0: ਤੈ ਬੁ ਛੰਗ ਲਾਈ ਥੁੰਗ ਨਾ ਨੇ ਨਿੰਗ ਫਾਇਬਰ ਕੁਲਕ ਤੇ ਕਿ ਛਪਾ ਨੋ ਮਾ ਨਾ ਖਲਾਇਆ ਦਾ ਕੁਈ
1: ਬਸੇ ਆਪੀ ਰੋ ਮੁੰਸਾਂਗਿਏ ਆਂ ਹਾਂ ਜੀ ਫਾਇਓ
3: ਅਨੁਗ ਰੋਈ ਮਿਆ ਫਮਤੇਂ ਫਾਇਬ ਹਾ ਥਾਂ ਲਾਗੇ ਨਾ
4: ਨੇ ਨੇ
3: ਤਾਮ ਸਾ ਸੰਤਰੇਂ ਤਾਮ ਬਾਗੇ ਨਿੰਗ ਚਾਮਰ ਬਾ ਖੰਜੇ ਕਿਪਿਲ ਹੋਇ ਨੰ ਮਤਲਾ ਰੰ ਫਾਨ ਕੋਮੀ ਰਾ ਹਾਇ ਸਿਕਲਾਈ ਸਿਬਲੇ ਹੈ ਨੁ ਰਾ
1: ਹਾਂ ਨਾਮ ਖਲਾ ਕੁਨੁ ਯੇ ਹਾਂ ਫਾਇਗਾਤਾ
3: ਹਾਜਲੇ ਫਾਇਨਾਤਾ ਮੁੰਖ ਸਗਲੇ ਖਨ
4: ਆਬ ਹਾਜਤਾ ਤਾਮ ਨਿ ਬਾਗੇ ਫਾਇ ਨੰ
3: ਤਾਮ ਗਲਤੀ ਬਾਜਾ ਹਣੀ ਹਜਾ ਯਾਂਗਲੇ ਹਮਜਾਲੇ ਸਾਮਾਰੇ ਕਾਸਾ ਮਨੇ ਨੁਕਰੇ ਹੈ ਨਾ
4: ਹਾਂ
3: ਯਾਲਾ
4: ਨਸਾਲਾ
0: ਤਾਮ ਆਮ ਤੈਨ ਬਾਗੇ ਦੇ ਕੁਨੁ ਯੇ ਹਣੀ ਸਾਈ ਤੋਂ ਖਨ ਕੋਈ ਮੁੰਸਾ ਲਗਦਾਂ ਫਾਇਕਿਆ
1: ਤਾਮ ਸ ਖਨਾਨਾ ਮੁੰਸਾ ਜ਼ਾਖਾ ਬਾ ਬਸੇ ਨਰ ਗੁਨੀ ਕੋਰੰ ਨੋ
3: ਦ ਸਾਲਾ
4: ਆਹਾ ਤਾਮ ਨਿ ਖਨਾਨ ਬੁ ਤੇ ਤਾਉਣਾ ਬਾ ਖਨਾਨਾ ਮੁ ਤੇ ਤਾਉਣਾ ਬਸ
0: ਆ ਆਮ ਤੇ ਦਾ ਖਨਾਨਾ ਮੁ ਸੁ ਮਾ ਹੰਗਾ ਸਾ ਮੁ ਸੁ ਮਾ ਸ ਸਾਗਰਾ ਦੇ ਕੋਈ
1: ਹਕੇ ਬਸੇ ਨੋ ਨੀ ਓ ਜੋਗੋ ਜੋਗੋ ਨੁ ਮਾ ਬਾ ਆ ਸਾਇਆ ਨੀ ਚੰਗ ਮਨੀ ਮਾ ਸਾ ਜੀ ਨੇ ਬਸੇ ਬਸੇ ਨਰ ਕਾਨੀ ਕੋ ਖਨਾਨਾ ਕਾਈ ਕੁਲਕ ਦਿਨ ਕਿਆ ਨਾਰੀ ਭਾਈ ਜੀ ਅੰਕਲਕ ਦਿਨ ਨੁਗਿਆ ਸਾ ਅੰਕ ਕੋਕ ਸਾਈ ਮੰਗਲਾ